ਦੋਸਤੋ, ਮ੍ਰਿਦੁਲ ਦਾ ਅਰਥ ਹੁੰਦਾ ਹੈ ਕੋਮਲ, ਮਿੱਠਾ ਅਤੇ ਸੁਹਾਵਣਾ। ਅਤੇ ਜਦੋਂ ਇਸੇ ਮਿਠਾਸ ਨਾਲ ਰਲ ਜਾਂਦੀ ਹੈ ਪੰਜਾਬ ਦੀ ਮਿੱਟੀ ਦੀ ਮਹਿਕ, ਤਾਂ ਜਨਮ ਲੈਂਦੀ ਹੈ ਸੰਗੀਤਕ ਮਹਿਫਿਲ। ਆਓ, ਢੋਲ 'ਤੇ ਰੁਮਾਲਾ ਪਾਉਂਦਾ ਹੋਇਆ ਸੁਣਦੇ ਹਾਂ ਅਗਲਾ ਗੀਤ।

ਪੰਜਾਬ 'ਚ ਰਿਸ਼ਤੇ ਵੀ ਗੀਤਾਂ ਵਾਂਗ ਨਿਭਾਏ ਜਾਂਦੇ ਹਨ ਅਤੇ ਗੀਤ ਵੀ ਰਿਸ਼ਤਿਆਂ ਵਾਂਗ ਦਿਲਾਂ ਵਿੱਚ ਵੱਸ ਜਾਂਦੇ ਹਨ। ਸੁਣੋ ਅੱਜ ਦੀ ਅਗਲੀ ਪੇਸ਼ਕਸ਼।